ਕਹਿੰਦੇ ਨਾ ਮਨੁੱਖ ਦੇਵਤਾ ਨਾ ਨਾ ਗਰੀਬ ਬੰਦੀ ਬ੍ਰਾਹਮਣ ਖੱਤੀ ਵੇਸ਼ਿਆ ਨੂੰ ਕੁਦਰ ਨਾ ਹਮ ਕੁਦਰ ਦਿੰਦੀ ਸੰਤੋ ਅਬ ਹਮ ਆਪਸ ਇਸ ਪ੍ਰਕਾਰ ਲਿਖਤੇ ਨਾ ਹਮ ਗਿਆਨੀ ਸ਼ਤੁਰ ਨਾ ਮੂਰਖ ਨਾ ਪੰਡਿਤ ਨਾ ਪੋਤੀ ਨਾ ਮਰਜੀਵਾ ਨਾ ਸਾਗਰ ਨਾ ਸੂਫ ਨਾ ਮੋਤੀ ਨਾ ਹਮ ਸਵਰਗ ਲੋਕ ਕੋ ਜਾਤੇ ਨਾ ਹਮ ਨਰਕ ਸਿਧਾਰੇ ਹਮ ਸਭ ਰੂਪ ਸਭੀ ਸੇ ਨਿਆਰੇ ਨਾ ਜੀਤਾ ਨਾ ਲਿਖਤੇ ਹੈ ਨਾ ਹਮ ਮਰੇ ਨਾ ਕਬੂ ਹਮ ਅਮਰ ਵੀ ਨਾ ਮਰੇ ਵੀ ਨਹੀਂ ਕਬੀਰ ਕੇ ਜੋ ਕਹਤੀ ਹੋਈ ਵਿਆਸ ਕਪਿਲ ਨਾਮ ਦੇ ਮੁਨੀ ਸਭ ਕਾ ਅਨੁਭਵ ਹੈ ਇਸ ਪ੍ਰਕਾਰ ਲਿਖਤੇ ਹੈ ਅੱਲਾ ਰਾਮ ਕਰੀਮਾ ਕੇਸਵ ਹਰੀ ਹਜ਼ਰਤ ਸਭ ਏਕ ਦੂਸਰ ਭਾਵ ਨ ਜਾਣੀਏ ਜਾ ਸਤ ਨਾਮ ਕੀ ਟੇਕ ਛੋੜੋ ਮਨ ਵਿਸ ਤਾਰਾਯ